0: ਜੀ ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: ਆਲਿਵ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।

ਨਾਲ ਪਿਆਰ ਦੇ ਇਹ 100 ਕਿਲੋ ਬਿਨਾ ਭੇਦ ਭਾਵ ਸੁਣੋ ਕੇ ਕਹੋ ਕੇ ਇਹ ਲੜਕੀ ਹੈ ਵਾਓ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।

0: ਐਪੀਸੋਡਿਓ ਕਿਦਾਂ ਦੀ ਗੱਲ ਜਾਣ ਸਤਰੀਆ ਗਾਲ ਸਿਮਰਨ ਕੌਰ ਤੁਹਾਡੇ ਨਾਲ ਇਹ ਗਾਣਾ ਚਾਹੁੰਦ ਗਿਲਾਮ ਤੁਮੇ ਨਹੀਂ ਦੇਖ ਸਕਤੀ ਲੇਕਿਨ ਮੈਂ ਚਾਂਦ ਕੋ ਜ਼ਰੂਰ ਦੇਖੂੰਗੀ ਯਾਰ
1: ਬੇਚੈਨ ਦਿਲ ਠਰ ਕੀ ਹੋ ਜਾਏ ਤੋ ਪਿਆਰ ਦੋ ਪਿਆਰ ਦੋ
0: ਇੱਕ ਨੰਬਰ ਪਿਆਰ ਦੋ ਪਿਆਰ ਲੋ ਜ਼ਿੰਦਗੀ ਮੇਂ ਯਹੀ ਫੰਡਾ ਜੋ ਹੈ ਵੋ ਹੋਣਾ ਚਾਹੀਏ ਹੇਟ ਜੋ ਹੈ ਵੋ ਦੂਰ ਰੱਖੀਏ ਕੋਈ ਨਹੀਂ ਅੱਛਾ ਲੱਗ ਰਿਹਾ ਲਾਈਫ ਮੇਂ ਸਾਈਡ ਕਰੀਏ ਯਾਰ ਉਸਕੋ ਕੋਈ ਚੱਕਰ ਨਹੀਂ ਹੈ ਯਾਰ ਆਪਣਾ ਪੀਸ ਆਫ ਮਾਈਂਡ ਜੋ ਨਾ ਲਾਈਫ ਮੇਂ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੇ ਅਲੱਗ ਲੈਵਲ ਪੇ ਜੋ ਹੈ ਵੋ ਆਪਣਾ ਪੀਸ ਆਫ ਮਾਈਂਡ ਜੋ ਹੈ ਵੋ ਸੈੱਟ ਕਰ ਲਿਆ ਮੈਂ ਬਾਤ ਕਰ ਰਹੀ ਹੂੰ ਇੰਡੋਨੇਸ਼ੀਆ ਕੀ ਇੰਡੋਨੇਸ਼ੀਆ ਮੇਂ ਚੋਰ ਘੁਸ ਗਏ ਠੀਕ ਹੈ ਅਬ ਕਿਆ ਥਾ ਕਿ ਉਹਨਾਂ ਨੇ ਪੁਲਿਸ ਕੋ ਕਾਲ ਕਰ ਦਿਆ ਆਫਕੋਰਸ ਸਭ ਸੇ ਪਹਿਲੀ ਚੀਜ਼ ਯਹੀ ਹੋਣੀ ਚਾਹੀਦੀ ਆ ਪੁਲਿਸ ਕੋ ਇਨਫੋਰਮ ਜੋ ਕਰ ਉਸ ਸੇ ਪਹਿਲੇ ਕਿ ਪੁਲਿਸ ਪਹੁੰਚਤੀ ਉਹਨਾਂ ਨੇ ਪਤਾ ਕਿਆ ਕੀ ਜੋ ਚੋਰ ਉਹਨਾਂ ਨੇ ਪਕੜੇ ਥੇ ਨਾ ਉਸਕੋ ਨਾ ਵੋ ਜੋ ਔਰੇਂਜ ਕਲਰ ਕੀ ਟੇਪ ਥੀ ਨਾ ਉਸਕੇ ਸਾਥ ਫੁੱਲ ਲੌਨ ਜੋ ਥਾ ਵੋ ਐਸਾ ਰੈਪ ਕਰ ਦਿਆ ਕਿ ਵੋ ਇਤਨੇ ਜ਼ਿਆਦਾ ਫਨੀ ਲੱਗ ਰਹੇ ਥੇ ਵੋ ਇੱਕ ਬ੍ਰਿਟਿਸ਼ ਸੀਰੀਜ਼ ਆਤੀ ਥੀ ਨਾ ਬੱਚੋਂ ਕੇ ਲੀਏ ਟੈਲੀਟਬੀਜ਼ ਸੋ ਭਾਈ ਵੋ ਬਿਲਕੁਲ ਵੈਸੇ ਹੀ ਦਿਖ ਰਹੇ ਥੇ ਮਤਲਬ अच्छा अगर आपको नहीं अगर आप नहीं समझ पा रहे हैं कि वो कैसे दिख रहे थे तो आप टेलीटबीज जो है वो टाइप करके देख लीजिएगा अगर आपको नहीं पता है तो है ना सो अगर आपने देखा तो आपको पता रहेगा वो बिल्कुल वैसे ही फनी लग रहे थे माय गॉड अलग लेवल का जो है चोरों के साथ फन हो गया सारा ऑरा जो था चोरों का माइनस हो गया 6:18:27 स्टूडियो की घड़ी पे हो चुके हैं थैंक यू सो मच ऑल ऑफ यू आप सबके मैसेजेस के लिए मैंने आपको बहुत ही प्यार से समझाया था वापस से मैं प्यार से समझा देती हूँ कि मैं बहुत अच्छी टीचर हूँ ओके मेरे बात है सॉन्ग रिक्वेस्ट करना लिख के मत भेजो मैं लिखा हुआ नहीं पढ़ूंगी दोस्त मुझे वॉइस नोट चाहिए आप गाइए थोड़ा सा या गुनगुनाइए या बताइए वॉइस नोट भेजना पड़ेगा सॉन्ग रिक्वेस्ट के लिए 3311106 3 पर चलिए फिर चाल शेकी शेकी होने वाली है इस कूल सॉन्ग में और आप अपना दिमाग भी थोड़ा सा कूल रखिए और वॉइस नोट रिकॉर्ड करिए बढ़िया सा जल्दी से
2: रेडियो ऑलिव पर आने वाला गाना कूल सॉन्ग ऑफ द ईयर

0: ਸੋਹਣੇ ਕਿਦਾਂ ਦੀ ਗੱਲ ਚੱਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 7:06:30 ਸਟੂਡੀਓ ਕੀ ਘੜੀ ਪੇ
1: ਟਾਈਮ ਚੈੱਕ Brought to you by Nanatal Pahar, the ultimate Qatari adventure. Souq Waqif Al Khor.
0: Happy weekend.

ਜੀ ਮੈਂ ਕਿਹਾ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ 7:22:50 ਪੇ। ਤੁਹਾਨੂੰ ਪਤਾ ਇੱਕ ਗੱਲ, ਔਰ ਅੱਜ ਤਾਂ ਵੀਕਐਂਡ ਹੈ।

0: ਦੇ ਕੋ ਤੁਹਾਡਾ ਅਗਰ ਮਨ ਹੈਗਾ ਨਾ ਖੁੱਲੇ ਆਸਮਾਨ ਦੇ ਥੱਲੇ ਬਹਿ ਕੇ ਤੁਸੀਂ ਓਹੋ ਇੰਜੋਏ ਕਰਨਾ, ਸੋ ਆਪ ਇਹ ਇੰਜੋਏ ਕਰ ਸਕਦੇ ਹੋ। ਔਰ ਜੋ ਨਾਈਟ ਅੰਡਰ ਦ ਸਟਾਰਸ 974 ਬੀਚ ਮੇ ਜੋ ਹੈ ਵੋ ਕੱਲ ਹੋਣੇ ਵਾਲੀ ਹੈ, ਐਂਡ ਇਸਕੇ ਲਈ ਟਿਕਟਸ ਆਫਕੋਰਸ ਆਪਕੋ ਲੈਣੀ ਪੜੇਗੀ, ਪਰ ਜ਼ਿਆਦਾ ਮਹਿੰਗੀ ਨਹੀਂ ਹੈ। ਸ਼ਾਮ 7 ਸੇ ਲੈ ਕੇ ਰਾਤ ਕੇ 12 ਵਜੇ ਤੱਕ ਆਪ ਆਪਣੀ ਫੈਮਿਲੀ ਫਰੈਂਡਸ ਵਗੈਰਾ ਕੇ ਸਾਥ ਜਾ ਸਕਦੇ, ਜਹਾਂ ਪਰ ਆਪ ਅੰਡਰ ਦ ਸਟਾਰਸ ਜੋ ਹੈ ਵੋ ਬੈਠਣੇ ਵਾਲੇ ਹੈ। ਬਹੁਤ ਸਾਰੀ ਐਕਟੀਵਿਟੀਜ਼ ਹੋਊਂਗੀ, ਫੇਸ ਪੇਂਟਿੰਗ ਹੈ, ਆਊਟਡੋਰ ਮੂਵੀ ਸਕਰੀਨਿੰਗ ਹੈ, ਆਰਾਮ ਸੇ ਚਿਲ ਕਰਕੇ ਆਪ ਮੂਵੀ ਜੋ ਹੈ ਵੋ ਦੇਖ ਸਕਦੇ ਹਨ। ਬਹੁਤ ਸਾਰੀ ਫੈਮਿਲੀ ਗੈਦਰਿੰਗ ਹੋਗੀ ਔਰ ਸਟੋਰੀ ਟੈਲਿੰਗ ਐਂਡ ਆਲ, ਬਹੁਤ ਕੁਛ ਹੋਣੇ ਵਾਲਾ ਹੈ। ਸੋ ਕੁੱਲ ਮਿਲਾ ਕੇ ਆਪ ਕੇ ਲੀਏ ਪਲਾਨ ਜੋ ਹੈ ਵੋ ਸੈੱਟ ਹੈ, ਔਰ ਆਪ ਯਹਾਂ ਪੇ ਜਾ ਸਕਦੇ ਹੈ ਬੀਚ 974 ਮੇ। ਔਰ ਆਪਕਾ ਕਿਆ ਪਲਾਨ ਹੈ ਵੈਸੇ ਆਜ ਕਾ, 3311063 ਪੇ ਬਤਾ ਦੀਜੀਏ। ਇਸੀ ਘੰਟੇ ਨੇਮ ਗੇਮ ਵੀ ਹੋਣੇ ਵਾਲਾ ਹੈ।
1: ਅਬ ਸੁਣੀਏ ਓਲਿਵ ਕਾ ਜ਼ਬਰਦਸਤ ਹੈ।

ਚੁੱਲ ਕਰੋ ਯਾਰ, ਚਿੱਲ ਕਰੋ ਔਰ ਮਜ਼ੇ ਕਰੋ ਯਾਰ। ਇਟਸ ਵੀਕਐਂਡ, ਸਿਮਰਨ ਕੌਰ ਹੈ ਤੁਹਾਡੇ ਨਾਲ। ਕਿੱਦਾਂ ਦੇ ਕੀ ਹਾਲ ਚਾਲ? इस गाने में हाय रे कितनी बार बोला है, काउंट मत करना, कर नहीं पाओगे।

ਨੀ ਤੂੰ ਜੱਟ ਨੂੰ ਪਸੰਦ ਹੋ ਗਈ ਗਰਮੀ ਚ ਠੰਡ ਹੋ ਗਈ ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋ ਗਈ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋ ਗਈ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ।